0: ਡੀਵੇ ਹੀ ਐਫਐਮ 90.1 ਮੈਗਾਹਰਟਜ਼।
1: ਅਸਲਾਮੁ ਅਲੈਕੁਮ ਵ ਰਹਿਮਤੁਲਲਾਹ ਵ ਬਰਕਾਤੁਹ।

0: ਕੋ
1: ਫਹੇ ਅਬਾਜ ਵਿਰ ਵੀ ਮੀਂਹ ਹੁੰਦਾ ਨਾਸ਼, ਫਹੇ ਏਵਰਿਮ ਵਾਹੁਸ਼ੀ ਨਰਕੈ ਗਏ, ਏਵਰਿਮ ਬੇਰ ਅੱਲਾ ਨੇਵਾ ਗੇ ਗਦ ਅਡਾਈ, ਇਤਰੇ ਅੱਲਾ ਨੇਵਾ ਗੇ ਅਡੂ ਇਥਾਂਗਾ ਹੁੰਨਾ ਨੇ।

ਰਫਸ਼ਗਾ ਦਿਰੋਮਕੀ ਹਿੰਨਮ ਜੇ ਕਮੇ ਤਾਜ਼ਾ ਵਯਾ ਮਿਨਿਵੰਕੰ ਯੂਸਸ ਕੁਰਵਾ ਦੇ ਤਣੇ ਇਹ ਨਮਸ ਮਿਤੰਤਨਗਾ ਇਨਸਾਨੀ ਵਸੀਲਤ ਤਰਕੀ ਫਾਣੇ ਤੁਮ ਮਾਲੇ ਬਦਲਵਾ ਮੀਹੁ ਕੇ ਅਦਦ ਮਿਅਨਣੀ ਦੁਹ ਹੇ ਦੁਹ ਕਾ ਇਤਰੁ ਅਮੁ ਮਾਲੇਗੇ ਤੋਜਹੁਂ ਕੁੜ ਕੁਰਮਾ ਆਦੀ ਗੌਮਗ ਮੁਸਤਕਬਲ ਉਚਾਰਾ ਕੁਰਮਾ ਰਫਸ਼ਗੇ ਤਰਕੀ ਮਸੇਕੇ ਕੁਰਵਾ

0: ਮੋਦੀ ਹੈ ਕਿ ਮੈਗਾਹਰਟਸ ਦੀ ਵਹੀ ਐਫਐਮ ਅਬਦਵਿਸ ਇਮ ਮੈਗਾਤੁਕਾ
1: ਦੀ ਵਹੀ ਐਫਐਮ ਗੈਸਟਨੀ
2: ਵਾਇਰਲ ਵਾਈਬ
3: ਇਕੀ ਗੋਇਕੋ ਤੋ ਮਗਪੂਲ ਰਸਵਾ ਲਵਤਕਾ ਇਕੀ ਚਾਰਟ ਤੋਗੇ ਐਮਏ ਟੌਪ ਲਵਤਕਾ ਅਦੇ ਮਿਨੋਨਸ ਇਕੀ ਪਲੇਟਫਾਰਮ ਤੋਗੇ ਐਮਏ ਵਾਇਰਲ ਲਵਤਾ
2: ਵਾਇਰਲ ਵਾਈਬ
4: ਕੋਮੇ ਹਫਤਾ ਗਿਵਸ ਆਦਿਤ ਦੋਹਗੇ ਮੈਂਦਰਫੋ ਦੇ ਜਹਾਇਰ ਰਿਪੀਟ ਹੋਮ ਦੋਹਗੇ ਰੇਗੰਡ ਇਗਾਰ ਜਹਾਇਰ ಅದಿ ಅಂಗಾರ ದೋಹಗೆ ಮೆಂದಮು ಬಾರ ಜಹಾಯ
1: ವೈರಲ್ ವೈ ಹಮಯಕಣಿ ಮೋದಿ ಹೇಕಿ ಮೆಗಾಹರ್ಟ್ಸ್ ದಿವೆ ಎಫ್ಎಂ

ਜ਼ਮਾਨ ਗੱਜੇ ਹੀ ਹੁਲੰਗ ਵੈਗਾ ਕਰਾਮਤ ਸ਼ੇ ਤੇ ਗੁੰਜਹਣੀ ਬਲਾ ਤੇਰੀ ਬਾਰਾ ਤੁਨ ਕੰਸਾਫ।

0: ਦੇਹਸ ਫਾਂਸੀਸ ਵਨਾ ਹਰ ਨੇਰੁਨ ਹਿੰਦੀ ਫਿਲਮ ਮਿਸਿਸ ਜਕੀ ਆਰਤੀ ਕਾਡਵ ਡਾਇਰੈਕਟ ਕੋ ਸਾਨੀਆ ਮਨੋਤਰਾ ਫਿਲਮ ਗੇ ਲੀਡ ਰੋਲ ਫਿਨਿਗਿੰਦ ਆਵਰਤਾ ਫਾਤ ਫਿਲਮ ਹੈ ਮੀ ਦੇਹਸ ਇਕਾਵਿਸ ਵਨਾ ਹਰ ਨੇਰੁਨ ਮਸ਼ਹੂਰ ਮਲਯਾਲਮ ਫਿਲਮ ਦ ਗ੍ਰੇਟ ਇੰਡੀਅਨ ਕਿਚਨ ਗੇ ਹਿੰਦੀ ਰੀਮੇਕ ਹੈ ਮਿ ਫਿਲਮ ਗੇ ਵਾਹਕ ਬਿਨਾਈ ਫਵਣੀ ਅਲਕ ਕੈਵਿਨ ਕੋ ਗੇ ਅੰਨਾ ਅੰਹਿਨਕੋ ਆਇਲਾ ਕੇ ਤੇਰੇ ਗ ਹੁਣ ਬੋਦਾ ਆਦ ਕਾਦ ਤਕਾ ਅੰਹਿਨੁਨ ਬਾਰ ਫੋਰਮ ਗੇ ਨੇਦੇਵੇ ਸਗਾਫਤ ਗੇ ਤੇਰੇ ਗ ਉਲੇਂਜਿਹੇ ਦਾਤਿ ਗੁਇਤੋ ਗੇ ਮੱਚਾ
1: Wi-Fi password
2: A1B2C3D4E5F6
3: लो जी लग गया कनेक्शन